ਨਹੀਂ ਤੁਹਾਰੇ ਭਾਈਆਂ ਨੇ ਉਹ ਗਜਿੰਦਰ ਅਜਮੇਰਾ ਰੋ ਲੋਕ ਭਜਨ ਜ਼ਰੂਰ ਦਾਇਆ ਔਰ ਆਪਾਂ ਪਹਿਲੀ ਬਾਤਚੀਤ ਕਰਿਆ ਰਕਤ ਦਾਤਾ ਦਿਵਸ ਕੀ ਤੋ ਰਕਤ ਦਾਤਾ ਦਿਵਸ ਹੈ ਜਿਹੋ ਕਿ ਆਪਾਂ ਕੇ ਆਪਾਂ ਬਾਤਚੀਤ ਕਰੀ ਬਈ 14 ਜੂਨ ਕੋ ਮਨਾਇਆ ਕਰਾਂ ਪਰ ਅੱਜ ਜਿੱਕੀ ਹੈ ਇਹੋ ਰਕਤਦਾਨ ਕੋ ਮੈਂ ਚੁਕਾਈ ਹੈ ਰਕਤਦਾਨ ਨੂੰ ਹੈ ਜਿਹੋ ਦੁਰਘਟਨਾਓਂ ਔਰ ਸਰਜਰੀ ਕੈਂਸਰ ਉਪਚਾਰ ਥੈਲੇਸਮੀਆ ਔਰ ਅਨਯ ਗੰਭੀਰ ਬਿਮਾਰੀਆਂ ਜਿਹਾ ਮਰੀਜ਼ ਜੂਝੇ ਬਿਆਂਗ ਵਾਸਤੇ ਹੈ ਜਿਹੋ ਆਪਾਂ ਰਕਤਦਾਨ ਦੇਰ ਔਰ ਬਿਆਂ ਨੇ ਜਿਹੋ ਨਵੋ ਜੀਵਨ ਦੇ ਸਕਾਂ ਕਿਉਂਕਿ ਇੱਕ ਯੂਨਿਟ ਰਕਤ ਹੈ ਜਿਹੋ ਕਈ ਲੋਕਾਂ ਕੀ ਹੈ ਜਿਹੋ ਜਾਨ ਬਚਾਉਣ ਨੂੰ ਮਦਦ ਕਰਿਆ ਕਰੇ ਔਰ ਰਕਤਦਾਨ ਹੈ ਜਿਹੋ ਕਿ ਸਭੂ ਬੜੋ ਹੈ ਜਿਹੋ ਮਹਾਦਾਨ ਹੈ ਕਿਉਂਕਿ ਦੇਖੋ ਕਿ ਬਾਹਰ ਹੈ ਜਿਹੋ ਗਾੜੀਆਂ ਹੈ ਜਿਹੋ ਘਣੀ ਹੋਏਗੀ ਔਰ ਅੰਧਾ ਧੁੰਦ ਲੋਕ ਹੈ ਜਿਹੋ ਗਾੜੀਆਂ ਚਲਾਇ ਕਰੇ ਔਰ ਦੁਰਘਟਨਾ ਹੋਣਾ ਸੁਭਾਵਿਕ ਹੈ ਕਿਉਂਕਿ ਜ਼ਿਆਦਾ ਵਾਹਨ ਹੋ ਗਿਆ ਤਾਂ ਉਹ ਦੁਰਘਟਨਾ ਹੋਣਾ ਸੁਭਾਵਿਕ ਹੈ ਤੋ ਦੁਰਘਟਨਾ ਮੈਂ ਹੈ ਜਿਹੋ ਕਿ ਵਿਅਕਤੀ ਕੇ ਰਕਤ ਹੈ ਜਿਹੋ ਕਿ ਬਚ ਜਾਵੇ ਨਾ ਤੋ ਵੀ ਵਿਅਕਤੀ ਕੀ ਹੈ ਜਿਹੋ ਜੀਵਨ ਬਚ ਜਾਇਆ ਕਰੇ ਤੋ ਇਹ ਵਾਸਤੇ ਆਪਾਂ ਨੇ ਹੈ ਜਿਹੋ ਰਕਤਦਾਨ ਜ਼ਰੂਰ ਕਰਨਾ ਚਾਹੀਦਾ ਇਹ ਵਾਸਤੇ ਹਰ ਸਾਲ ਇਹ ਦਿਨ ਖਾਸ ਹੈ ਜਿਹੋ ਲੋਕਾਂ ਨੇ ਜਿਹੋ ਰਕਤਦਾਨ ਵਾਸਤੇ ਪ੍ਰਤੀ ਜਾਗਰੂਕ ਕਰੇ ਔਰ ਵਿਭਿੰਨ ਕਾਰਜਕ੍ਰਮਾਂ ਔਰ ਅਭਿਆਨ ਚਲਾਇਆ ਕਰੇ ਔਰ ਰਕਤ ਕੀ ਆਵਸ਼ਕਤਾ ਹੈ ਜਿਹੋ ਕਿਸੇ ਵੀ ਟਾਈਮ ਔਰ ਕੀ ਵੀ ਵਿਅਕਤੀ ਨੇ ਜਿਹੋ ਪੜ ਸਕੇ ਇਹ ਵਾਸਤੇ ਇਹ ਸੁਰੱਖਿਅਤ ਔਰ ਪਰਿਆਪਤ ਰਕਤ ਭੰਡਾਰ ਆਪਾਂ ਨੇ ਬਣਾਇ ਰੱਖਣਾ ਬੇਹਦ ਜ਼ਰੂਰੀ ਹੈ ਔਰ ਦੇਖੋ ਕਿ ਆਪਾਂ ਦੇਖਾਂ ਕਿ ਬਈ ਕਈ ਜਗ੍ਹਾ ਹੈ ਜਿਹੋ ਰਕਤ ਨਹੀਂ ਮਿਲੇ ਤਾਂ ਆਪਾਂ ਹੈ ਜਿਹੋ ਕਿ ਜਿਹਾ ਨੇ ਜਿਹਾ ਵਿਅਕਤੀ ਨੇ ਜਿਹੀ ਰਕਤ ਕੀ ਜ਼ਰੂਰਤ ਹੈ ਤਾਂ ਉਹ ਆਪਾਂ ਹੈ ਜਿਹੋ ਗਰੁੱਪ ਵੀ ਨੇ ਦੇ ਸਕਾਂ ਔਰ ਅਗਰ ਨਹੀਂ ਹੈ ਤਾਂ ਦੂਸਰੋ ਰਕਤ ਦੇਰ ਔਰ ਦੂਜੋ ਰਕਤ ਆਪਾਂ ਲੈ ਸਕਾਂ ਯਾਨੀ ਕਿ ਖੂਨ ਕੇ ਬਦਲੇ ਆਪਾਂ ਜਿਹੋ ਖੂਨ ਦੇਰ ਔਰ ਬਿਨ ਹੈ ਜਿਹੋ ਆਪਾਂ ਮ੍ਰਿਤਯੂ ਕੇ ਮੋਹ ਹੈ ਜਿਹੋ ਆਪਾਂ ਬਚਾ ਸਕਾਂ ਤਾਂ ਇਹ ਵਾਸਤੇ ਇਹ ਦਿਨ ਹੈ ਜਿਹੋ ਦੁਨੀਆ ਕੇ ਵਿਭਿੰਨ ਦੇਸ਼ਾਂ ਕੇ ਮਾਨਯ ਸਵਯੰ ਸੇਵਕ ਹੈ ਜਿਹੋ ਜ਼ਰੂਰਤਮੰਦ ਲੋਕਾਂ ਕੀ ਮਦਦ ਵਾਸਤੇ ਰਕਤ ਔਰ ਪਲਾਜ਼ਮਾ ਹੈ ਜਿਹੋ ਦਾਨ ਕਰਿਆ ਕਰੇ ਇਹ ਸਾਗੇ ਆਪਾਂ ਕੇ ਘੜੀ ਕਨ ਜੇ ਦੇਖਾ ਜਾਣੇ ਘੜੀ ਕੇਵੇ ਰਾਕੇਸ਼ ਭਾਈ ਖੇਤੀਬਾੜੀ ਰੋ ਤੇਵੜੇ ਟਾਈਮ ਅਟੇ ਹੋਏ ਪੂਰੋ ਤਾਂ ਆਪਣੇ ਰਾਕੇਸ਼ ਭਾਈ ਨੇ ਦਿਰਾ ਉਹ ਸਿੱਖ ਕਰਾਂ ਰਾਮ ਰਾਮ।